ਦਿੱਤਾ ਏ। ਸੈਯਦ ਮੱਕੀ ਮਦਨੀ ਹੈ, ਕਿਆ ਹੁਸਨ ਮੁਕੱਦਰ ਮੇਰਾ ਅੱਲਾਹ ਗਨੀ ਹੈ। ਨਕਾਸ਼ ਅਜ਼ਲ ਨੇ ਕਹਾ ਤਸਵੀਰ ਬਣਾ ਕਰ ਐਸੀ ਕੋਈ ਤਸ